0: ਬਦਲਣ ਲਈ ਤੁਹਾਡਾ ਇੱਕ ਈਜ਼ੀ ਸਟਾਪ। ਅੱਜ ਹੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇਹ ਸਫ਼ਰ ਹੋਣ ਵਾਲਾ ਹੈ ਤੂਫਾਨੀ।
1: ਸ਼ਗਨ ਕਾ ਦਿਨ ਚੜ੍ਹੇਗਾ, ਸਜਣਾ ਘਰ ਆਏਂਗੇ, ਟੋਲੀ ਲੇਕਰ ਜਾਏਂਗੇ, ਦੁਲਹਨ ਸਜੇਗੀ, ਸ਼ਹਿਨਾਈ ਭੀ ਬਜੇਗੀ, ਲਮਹਾ ਕੇ ਸੰਗ ਹਰ ਘੜੀ ਯਾਦਗਾਰ ਬਨੇਗੀ। ਸ਼ਾਦੀ ਹੋ ਯਾ ਥੀਮ ਸ਼ੋ, ਕਾਰਪੋਰੇਟ ਪਾਰਟੀ ਹੋ ਯਾ ਕੋਈ ਖਾਸ ਇਵੈਂਟ, ਯੇ ਪਲ ਤਭੀ ਯਾਦਗਾਰ ਬਨਤੇ ਹੈ ਜਬ ਪਲਾਨਿੰਗ ਹੋ ਪਰਫੈਕਟ ਔਰ ਐਗਜ਼ੀਕਿਊਸ਼ਨ ਹੋ ਬੈਸਟ। ਔਰ ਯੇ ਸਭ ਆਪਕੋ ਮਿਲਤਾ ਹੈ ਲਮਹਾ ਇਵੈਂਟਸ ਕੇ ਸਾਥ, ਡੈਕੋਰੇਸ਼ਨ ਸੇ ਲੇਕਰ ਐਂਟਰਟੇਨਮੈਂਟ ਤੱਕ, ਲਾਈਟ ਸੇ ਲੇਕਰ ਮਹਿਮਾਨੋ ਕੀ ਮੁਸਕਾਨ ਤੱਕ, ਸਭ ਕੁਛ ਬੇਮਿਸਾਲ ਸੇਲੀਬ੍ਰੇਸ਼ਨ ਜੋ ਯਾਦ ਰਹੇ ਸਾਲੋਂ ਸਾਲ। ਤੋ ਇਵੈਂਟ ਕੀ ਡੇਟ ਆਪ ਫਿਕਸ ਕੀਜੀਏ, ਬਾਕੀ ਸਭ ਹਮ ਪਰ ਛੋੜ ਦੀਜੀਏ। ਲਮਹਾ ਇਵੈਂਟਸ, ਹਰ ਪਲ ਮੁਸਕੁਰਾਏ, ਜ਼ਿੰਦਗੀ ਮਨਾਏ। ਕਾਲ 416-522-0543।
2: ਟੀਮ ਹੈਸ਼ਟੈਗ ਹੋਮਸ ਐਂਡ ਰਾਹੁਲ ਕਸ਼ਪ ਲੇਕਰ ਆਏ ਹੈ ਫਰਸਟ ਟਾਈਮ ਹੋਮ ਬਾਇਰਸ ਕੇ ਲੀਏ ਐਨ ਅਮੇਜ਼ਿੰਗ ਓਪਰਚੁਨਿਟੀ। ਫ੍ਰੀ ਹੋਲ ਟਾਊਨ ਹੋਮਸ ਫਰੋਮ $499,000 ਐਂਡ ਡੀਟੈਚ ਹੋਮਸ ਫਰੋਮ $605,000। First time home buyers can enjoy up to $130,000 in savings with new rebates, unlocking home ownership for the first time home buyers with the closing of 2027. Agar aap is opportunity ko grab karna chahte hain, then get in touch with team hashtag homes today at 647-993-4844.
3: Our loan and credit card bills keep piling up. We have no money to pay them with our limited income.
4: I'm afraid we are going to go bankrupt and lose our house, business and all assets. Is this why we immigrated to Canada?

0: ਤੇ ਤੁਹਾਨੂੰ ਸੁਣਨਾ ਵੀ ਪੈਣਾ ਹੈ। ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ, ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ।
1: ਸੋਹਣੇ ਫੇਸ ਵਾਲੀਏ, ਉੱਚੀ ਹੀਲ ਵਾਲੀਏ, ਗੁੱਚੀ ਵਾਲਾ ਸੱਚ ਪਾਵੇਂ ਦਿਲ ਤੇ ਥਵਾਰੀਏ।
0: ਫॉर ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ, ਵਿਜ਼ਿਟ kandaoptical.com ਔਰ ਕਾਲ 416-922-5263। ਕਾਂਡਾ ਆਪਟੀਕਲ, ਦ ਨੇਮ ਯੂ ਕੈਨ ਟਰਸਟ।
2: बॉलीवुड में रोजाना बदले जमाना, शॉन एक्सप्रेस पर ये रहा लेटेस्ट गाना।

0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕੈਂਪਿੰਗ ਦਾ ਪਲਾਨ ਤਾਂ ਮਸਤ ਸੀ ਪਰ ਟੋਯੋਟਾ ਟਕੋਮਾ ਦੇ ਬਿਨਾ ਸਾਰੇ ਲੋਕ ਜਿੱਥੇ ਤੁਸੀਂ ਵੀ ਪਹੁੰਚੇ ਉੱਥੇ ਜੇਕਰ ਰੈਡ ਟੈਗ ਡੇਸ 'ਚ ਤੁਸੀਂ ਟਕੋਮਾ ਲੈ ਆਓ ਤਾਂ ਇਸ ਦੀ ਜ਼ਬਰਦਸਤ ਸਮਰੱਥਾ ਅਤੇ ਦਮਦਾਰ ਆਈਫੋਰਸ ਇੰਜਨ ਤੁਹਾਨੂੰ ਲੈ ਜਾਵੇ ਥੋੜਾ ਹੋਰ ਦੂਰ ਸਕੂਨ ਦੇ ਹੋਰ ਨੇੜੇ ਰੈਡ ਟੈਗ ਡੇਸ ਦਾ ਲਾਭ ਲਓ ਲੀਜ਼ ਕਰੋ 2026 ਟਕੋਮਾ 4x4 ਡਬਲ ਕੈਬ SR5 $114 ਵੀਕਲੀ ਤੋਂ 36 ਮੰਥਸ ਲਈ 4.69% ਤੇ $4900 ਡਾਊਨ ਦੇ ਨਾਲ ਵਿਜ਼ਿਟ shoptoyota.ca ਜਾਂ ਅੱਜ ਹੀ ਆਪਣੇ ਲੋਕਲ ਟੋਯੋਟਾ ਡੀਲਰ ਕੋਲ ਜਾਓ
4: Radio Voice, aapki pehli choice, 416-660-8545.
5: Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure.
6: Get closer and begin your adventure today at lionsafari.com.
7: Ghar kahin bhi lena